0: ਚਾਕਮ ਪਹਿਣਾ ਤਰਾਂ ਨੇ ਕੰਡਾਣ ਤੁਮਰਾ ਤੁਮ ਦਾਮ ਬਲਾ ਚੇ ਤੁਮ ਦਾਮ ਬਲਾ ਤੁਮ ਦਾਮ ਬਲਾ ਦੀ ਵਾਲੇ ਮਾਲੇ ਆਇਆ ਬੈਂ ਵੀ ਦੋ ਯਾ ਤਰੋ
1: ਬੈਂ ਵੀ ਦੋ ਬੈਂ ਵੀ ਦੋ
0: ਸਿੰਘ ਦੁਆ ਇਰਾ ਮੈ ਰੋ ਦੋ ਸਸ
1: ਓ ਯਾ ਯਾ
2: ਪਿੰਗ ਤਲੂ ਪਾ ਬਰਾਤੀ ਨਿਕੀ
0: ਹਾਂ
2: ਪਿੰਗ ਤਲੂ
0: ਆਗੋ ਪਿੰਡੋ ਵਾਇ ਆਗੋ ਆਉਣਾ ਲੋਸ ਰਾ ਰਾ
1: Yeah.